0: ਮੌਜਾਂ ਗਰਾਇੰਦੀਆਂ ਕਾਰਜਕ੍ਰਮ ਸੁਣਨ ਵਾਲੇ ਸਾਰਿਆਂ ਸਰੋਤਿਆਂ ਕਿਸਾਨ ਬਾਗਬਾਨ ਭਾਈ ਭੈਣਾਂ ਜੋ ਕਿਸਾਨ ਮਿੱਤਰ ਦੀ ਟਿਆਲੇ ਤੇ ਦੋ ਹੱਥ ਜੋੜੀ ਕੇ ਰਾਮ ਰਾਮ ਕਹਨੇ ਕਿਸਾਨ ਸਾਥੀਓ ਅੱਜ ਰਸੀਲੂ ਭਾਈ ਮੇਰੇ ਸੋਗੀ ਟਿਆਲੇ ਪਰ ਹਨ ਰਸੀਲੂ ਭਾਈ ਜੀ ਰਾਮ ਰਾਮ
1: ਰਾਮ ਰਾਮ ਭਾਊ ਰਾਮ ਰਾਮ ਕਹਨੇ ਸਾਰਿਆਂ ਸਰੋਤਿਆਂ ਜੋ ਵੀ ਮੇਰੀ ਤਰਫ ਤੇ ਰਾਮ ਰਾਮ ਕਹਨੇ ਬੜਿਆਂ ਦਿਨਾਂ ਬਾਅਦ ਕਿਸਾਨ ਮਿੱਤਰ ਭਾਊ ਹੋਰ ਵੇਖਣਾ ਜਿਹੜਾ ਅੱਜ ਆਹਾਂ ਟਿਆਲਾ ਸਾਂਝਾ ਕਰਾ ਦੇ
0: ਨਾ
1: ਭਾਈ ਆਸਾ ਕਰਦੇ ਕਿ ਸਫ਼ਰ ਜਿਹੜਾ ਸਾ ਬੜਾ ਅੱਛਾ ਰਹਿਣਾ ਅੱਜ ਦਾ ਗੱਲਾਂ ਬਾਤਾਂ ਤਾਂ ਹੰਝਲ ਢੇਰ ਸਾਰੀਆਂ ਹੁੰਦੀਆਂ ਨਾ ਜੀ
0: ਜੀ ਜੀ
1: ਪਰ ਇਹ ਹੈ ਕਿ ਤੁਸਾਂ ਅੱਜ ਕੱਲ੍ਹ ਕਿਆ ਕੰਮ ਕਾਰ ਲਗਾਇਆ ਤਿਹਦੇ ਬਾਰੇ 'ਚ ਥੋੜ੍ਹਾ ਧਿਆਨ
0: ਉਹ ਦੇਖਾ ਰਸੀਲੂ ਬਾਈ ਕਿ ਮਿੰਜੋ ਦੇਖਾ ਮੈਂ ਹੁਣ ਆਪਣੇ ਖੇਤੀਬਾੜੀ ਦੇ ਕੰਮ 'ਚ ਥੋੜ੍ਹਾ ਵਿਹਲਾ ਹੋਇਆ ਨਾ ਪਿੱਛੇ ਜਿਤਨਾ ਵੀ ਜਿਹੀਆਂ ਹਾਂ ਆਪਣੀ ਜਿਹੜੀ ਸਹਿ ਕਣਕ ਹੀ ਮੁੱਖੀ ਫਸਲ ਸਹਿ ਜਿਹੀਆਂ ਹਾਂ ਉਹਦਾ ਉਸ 'ਚ ਜਿਹੜੇ ਜ਼ਿਆਦਾ ਵਿਅਸਤ ਹੋਈ ਹੈ ਦੇਖਾ ਹੁਣ ਪੂਰੀ ਕਣਕ ਸਹਿ ਧੋਈ ਬਣਾਈ ਗਈ ਜਿਹੜਾ ਸਹਿ ਡਰੰਮਾਂ ਡਰੁੰਮਾਂ 'ਚ ਜਿਹੜਾ ਭੰਡਾਰਨ ਜਿਹੜਾ ਸਹਿ ਕੀਤਾ ਨਾ
1: ਬਿਲਕੁਲ ਬਿਲਕੁਲ
0: ਇਸੇ ਸੋਗੀ ਹੁਣ ਅਗਲੀ ਖਰੀਫ ਦੀ ਜਿਹੜੀ ਸਹਿ ਤਿਆਰੀ ਸ਼ੁਰੂ ਹੈ ਖੇਤਰਾਂ ਦੀ ਕੋਈ ਬੀੜਾਂ ਕਲਾਣੀਆਂ ਖੇਤ ਜਿਹੜੇ ਸਹਿ ਬਾਹਣੇ ਜਿਹੜੀ ਸਹਿ ਪਨੀਰੀ ਜਿਹੜੀ ਸਹਿ ਦੇਣੀ ਹੈ ਤਾਂ ਕੁੱਲ ਮਿਲਾਈ ਕੇ ਹਾਂ ਇਹ ਬੋਲੀ ਸਕਦੇ ਹਨ ਕਿ ਕਿਸਾਨ ਕਦੀ ਵਿਹਲਾ ਜਿਹੜਾ ਸਹਿ ਨਹੀਂ ਵੇਚ ਸਕਦਾ ਇੱਕ ਕੰਮ ਜਿੱਦਾਂ ਜਿਹੜਾ ਸਹਿ ਮੁੱਕਣੇ 'ਚ ਆਉਂਦਾ ਕਹਿੰਦਾ ਦੂਆ ਤਿਆਰ ਹੋਈ ਜਾਂਦਾ
1: ਬਿਲਕੁਲ ਕਹਿੰਦਾ ਸਹਿ ਬੋਲਦੇ ਨਾ ਭਾਊ ਕਿ ਕਿਸਾਨ ਜੋ ਵਿਹਲਾ ਬਹਿਣਾ ਵੀ ਨਹੀਂ ਚਾਹੀਦਾ ਕਿਉਂਕਿ ਜਲੂ ਕਿਸਾਨ ਵਿਹਲਾ ਵੇਹੀ ਹੈ ਤਾਂ ਸਹਿ ਬੋਲਦੇ ਨਾ ਕਿ ਖੁਆਣੇ ਵਾਲਾ ਹੀ ਵਿਹਲਾ ਵੇਹੀ ਹੈ ਤਾਂ ਬਾਕੀਆਂ ਤਾਂ ਕੁਤੂ ਤੇ ਹੈ ਨਾ ਜੀ ਗੁਜ਼ਾਰਾ ਬਸਰਾ ਕਰਨਾ ਤਾਂ ਗਲਾਣੇ ਦਾ ਮਤਲਬ ਇਹੀ ਹੈ ਕਿ ਕੰਮ ਜਿਹੜਾ ਸਹਿ ਨਿਰੰਤਰ ਚੱਲਦੇ ਰਹਿਣਾ ਚਾਹੀਦੇ ਪਰ ਸੋਗੀ ਸੋਗੀ ਜਿਹੜਾ ਸਹਿ ਥੋੜ੍ਹਾ ਆਪਣਾ ਧਿਆਨ ਵੀ ਰੱਖਣਾ ਕਹਿੰਦਾ ਸੋਗੀ ਸੋਗੀ ਆਪਣੇ ਡੰਗਰ ਬੱਚੂ ਜੋ ਵੀ ਹਨ ਜੋ ਕਹਿੰਦਾ ਜੁੜੇ ਹਨ ਚਾਹੇ ਸਾ ਡੰਗਰ ਬੱਚੂ ਹਨ ਚਾਹੇ ਲੋਕ ਹਨ ਤਿੰਨਾਂ ਦਾ ਵੀ ਟਾਈਮੇ ਟਾਈਮੇ ਪਰ ਧਿਆਨ ਜਿਹੜਾ ਰੱਖਣਾ ਕਹਿੰਦਾ ਜਿਹੜਾ ਪ੍ਰਮੁੱਖ ਗੱਲ ਕੀਤੀ ਤੁਸਾਂ ਕਿ ਹੁਣ ਖਰੀਫ ਦੀ ਫਸਲ ਦੀ ਜਿਹੜਾ ਤੁਸਾਂ ਗੱਲ ਕੀਤੀ
0: ਹੈ ਦੇਖਿਆ ਇਹਨਾਂ ਦੇ ਨਾ ਆਹਾਂ ਦੇ ਕਿਸਾਨ ਨਾ ਕਿਆਰੇ ਬਣਾਉਣੇ 'ਚ ਬੜੇ ਵਿਅਸਤ
1: ਬਿਲਕੁਲ ਬਿਲਕੁਲ
0: ਕਿ ਜਿਹੜੇ ਸਾ ਕਿਆਰਾ ਵਧੀਆ ਬੈੱਡ ਬਣਾਏ ਕਿ ਇੱਕ ਕਿਆਰਾ ਬਣਾਉਣਾ ਕਹਿੰਦਾ ਕੁਣ ਜਿਹੜਾ ਸਾ ਬੀਜ ਤਿੰਨਾਂ ਲਗਾਉਣਾ ਹੈ ਇੱਕ ਬੜੇ ਸਾਰੇ ਅੱਜ ਕੱਲ੍ਹ ਜਿਹੜੇ ਸਾ ਬੀਜ ਬਾਜ਼ਾਰ ਵਿੱਚ ਆਈ ਹੋ ਕਹਿੰਦਾ
1: ਬਿਲਕੁਲ ਕਹਿੰਦਾ ਦੇਖਾ ਇਹ ਬੀਜ ਕਿਸੇ ਵੀ ਪ੍ਰਕਾਰ ਦਾ ਲੰਘੇ ਤੋਂ ਹਾਂ ਧਾਨਾਂ ਦੀ ਗੱਲ ਕਰੀਏ ਤਾਂ ਜਾਂ ਲੰਬੀ ਹੋਈ ਜਾਂ ਬੋਣੀ ਕਿਸਮਾਂ ਹੋਈ ਗਈਆਂ ਜਾਂ ਫਿਰ ਬਾਸਮਤੀ ਪ੍ਰਕਾਰ ਦੀ ਕਿਸੇ ਵੀ ਪ੍ਰਕਾਰ ਦੀ ਤੁਸਾਂ ਨਰਸਰੀ ਤਿਆਰ ਜਿਹੜਾ ਸਾ ਕਰਨੀ ਹੈ ਤਾਂ ਇਹ ਟਾਈਮ ਜਿਹੜਾ ਸਾ ਬਿਲਕੁਲ ਉਪਯੁਕਤ ਟਾਈਮ ਲੱਗਿਆ
0: ਲੱਗਿਆ
1: ਦੇਖਾ ਜੀ ਇਹ ਜਿਹੜਾ 5-7 ਦਿਨ ਹੈ ਨਾ ਜੀ ਹਫ਼ਤਾ ਡੇਢ ਹਫ਼ਤਾ ਲਾਣੇ ਦਾ ਮਤਲਬ ਤੁਹਾਨੂੰ ਜਿਹੜਾ ਹੈ ਕਿ ਇਸ ਵਿੱਚ ਤੁਸਾਂ ਜਿਹੜਾ ਪੌਦ ਬਿਲਕੁਲ ਨਰਸਰੀ 'ਤੇ ਦੀ ਤਿਆਰ ਕਰ ਸਕਦੇ ਕਹਿੰਦਾ ਆਉਣੇ ਵਾਲੇ ਸਮੇਂ ਵਿੱਚ ਜਿਹੜਾ ਸਾ ਤੁਸਾਂ ਸਹੀ ਟਾਈਮੇ ਦੀ ਜਿਹੜਾ ਪੌਦ ਆਪਣੇ ਖੇਤਾਂ ਵਿੱਚ ਜਿਹੜਾ ਸਾ ਲਗਾਈ ਸਕਦੇ
0: ਲਗਾਉਣੀ ਹੈ
1: ਤਾਂ ਗਲਾਣੇ ਦਾ ਮਤਲਬ ਇਹੀ ਹੈ ਕਿ ਅਗਰ ਕੋਈ ਵੀ ਕੰਮ ਜਿਹੜਾ ਸਾ ਸਮੇਂ ਰਹਿੰਦੇ ਕੀਤਾ ਜਾਏ ਤਾਂ ਫਿਰ ਇਸ 'ਚ ਕੋਈ ਦਿੱਕਤ ਨਹੀਂ ਹੁੰਦੀ ਕਹਿੰਦਾ ਦੇਖਾ ਜੀ ਕਈ ਵਾਰੀ ਆਹ ਬੋਲਦੇ ਨਾ ਕਿ ਲੇਟ ਹੋਈਏ ਫਲਾਣਾ ਹੋਈਏ ਪਹਿਲ ਹੋਈਏ ਐਸਾ ਵੈਸਾ ਤਾਂ ਐਸਾ ਕੁਛ ਨਹੀਂ ਹੈ ਇਹ ਜਿਹੜਾ ਟਾਈਮ ਲੱਗਿਆ ਬਿਲਕੁਲ ਉਪਯੁਕਤ ਟਾਈਮ ਹੈ ਚਾਹੇ ਤੁਸਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਿਸਮ ਜਿਹੜਾ ਸਾ ਨਰਸਰੀ ਲਗਾਉਣੀ ਹੈ ਬਸ ਤੁਹਾਨੂੰ ਜੋ ਧਿਆਨ ਰੱਖਣ ਦੀ ਇਹ ਜ਼ਰੂਰਤ ਹੋਣੀ ਹੈ ਭਾਊ ਕਿ ਜੋ ਵੀ ਬੀਜ ਤੁਸਾਂ ਪ੍ਰਯੋਗ ਕਰਨ ਬੀਜ ਜਿਹੜਾ ਸਾ ਉਪਚਾਰਿਤ ਕੀਤਾ ਹੋਇਆ ਹੀ ਹੋਣਾ ਚਾਹੀਦਾ ਕਹਿੰਦਾ ਅਗਰ ਤੁਹਾਨੂੰ ਜੋ ਲੱਗਦਾ ਕਿ ਤੁਹਾਡਾ ਬੀਜ ਜਿਹੜਾ ਸਾ ਉਪਚਾਰਿਤ ਨਹੀਂ ਹੈ ਤਾਂ ਤੁਸਾਂ ਬੈਸਟਿਨ ਨਾਮਕ ਦੀ ਇੱਕ ਦਵਾਈ ਹੁੰਦੀ ਬੈਸਟਿਨ ਨਾਮਕ ਦੀ ਦਵਾਈ ਜਿਹੜਾ ਸਾ 2.5 ਗ੍ਰਾਮ ਪ੍ਰਤੀ ਕਿਲੋ ਮਤਲਬ 2.5 ਗ੍ਰਾਮ ਲੈਣੀ ਹੈ ਕਹਿੰਦਾ 1 ਕਿਲੋ ਬੀਜ ਜਿਹੜਾ ਸਾ ਤਿਸਨੇ ਉਪਚਾਰਿਤ ਤੁਸਾਂ ਜਿਹੜਾ ਸਾ ਕਰ ਸਕਦੇ ਕਹਿੰਦਾ ਉਪਚਾਰ ਦੀ ਵਿਧੀ ਕਿਆ ਰਹਿੰਦੀ ਸਹਿ ਹਾੜੇ ਕਿਸਾਨ ਮਿੱਤਰ ਹੋਰਾਂ ਥੋੜ੍ਹਾ ਜਿਹਾ ਦੱਸ ਦੇਣ
0: ਬਿਲਕੁਲ ਜੀ ਜਿਵੇਂ ਰਸੀਲੂ ਭਾਈ ਤੁਸਾਂ ਦੱਸਿਆ ਨਾ ਸਹਿ ਜਿਹੜੀ ਦਵਾਈ ਹੈ ਕਹਿੰਦੀਆਂ ਅਗਰ ਤੇ ਨਾ ਜਲੂ ਤੇ ਨਾ 2.5 ਗ੍ਰਾਮ ਆਹਾਂ ਦੇ ਕਿਸਾਨ ਸਾਥੀਆਂ ਵੱਲ ਦੇਖਿਆ ਇਤਨੇ ਛੋਟੇ ਮਾਪ ਤੋਲ ਦੇ ਪੈਮਾਨੇ ਜਿਹੜੇ ਸਹਿ ਨਹੀਂ ਹੁੰਦੇ ਹੈ ਨਾ
1: ਬਿਲਕੁਲ ਬਿਲਕੁਲ
0: ਤਾਂ ਤਿੰਨੇ ਅਗਰ ਆਹਾਂ ਅੰਦਾਜ਼ਨ ਜਿਹੜੇ ਆਹਾਂ ਦੇ ਵਿਗਿਆਨਿਕ ਵੀ ਦੱਸਦੇ ਹਨ ਜਿਹੜੀ ਆਹਾਂ ਦੀ ਇੱਕ ਮਾਚਿਸ ਦੀ ਜਿਹੜੀ ਸਤੀਲੀ